0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਹਾਂਜੀ, ਕੀ ਹਾਲ ਚਾਲ ਹੈ ਤੁਹਾਡਾ? ਗਰਮੀ ਅੱਤ ਦੀ ਪੈ ਰਹੀ ਹੈ, ਆਪਣਾ ਖਿਆਲ ਰੱਖੋ। ਅਤੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਅਰਕਮਲ ਕੌਰ ਦਾ ਕਵਿਤਾ ਪਾਠ ਸੁਣਵਾਵਾਂਗੇ ਅਤੇ ਨਾਲ ਹੀ ਗੀਤਾਂ ਦਾ ਵੀ ਆਨੰਦ ਮਾਣਾਂਗੇ। ਪਰ ਪਹਿਲਾਂ ਤੁਹਾਨੂੰ ਨਮੋ ਡਰੋਨ ਦੀਦੀ ਯੋਜਨਾ ਬਾਰੇ ਕੁਝ ਜਾਣਕਾਰੀ ਦੇ ਦਈਏ। ਨਮੋ ਡਰੋਨ ਦੀਦੀ ਯੋਜਨਾ ਭਾਰਤ ਸਰਕਾਰ ਨੇ ਫਿਲਹਾਲ ਹੀ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਪਿੰਡ ਦੀਆਂ ਔਰਤਾਂ ਨੂੰ ਪੈਲੀਆਂ ਦੇ ਉੱਤੇ ਡਰੋਨ ਉਡਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ਡਰੋਨ ਖਾਸ ਤੌਰ ਤੇ ਉੱਡਣ ਵਾਲੀਆਂ ਮਸ਼ੀਨਾਂ ਹਨ ਜਿਹੜੀਆਂ ਕਈ ਕੰਮ ਕਰਦੀਆਂ ਹਨ, ਜਿਵੇਂ ਉਡਾਨ ਭਰ ਕੇ ਅਸਮਾਨੋਂ ਖੇਤੀ ਦੀਆਂ ਤਸਵੀਰਾਂ ਲੈਣਾ, ਫਸਲਾਂ 'ਚ ਪਾਣੀ ਘੱਟ ਵੱਧ ਹੋਣ ਬਾਰੇ ਦੱਸਣਾ, ਫਸਲਾਂ 'ਚ ਕੀੜਾ ਲੱਗੇ ਹੋਣ ਦੀ ਜਾਣਕਾਰੀ ਦੇਣਾ, ਮੀਂਹ ਪੈਣ ਤੇ ਹੜ੍ਹ ਆਉਣ ਬਾਰੇ ਵੀ ਇਹ ਡਰੋਨ ਦੱਸ ਦਿੰਦੇ ਨੇ। ਇਹਨਾਂ ਡਰੋਨਾਂ ਦੇ ਜ਼ਰੀਏ ਫਸਲਾਂ 'ਚ ਕੀੜਾ ਮਾਰ ਦਵਾਈ ਛਿੜਕਣ 'ਚ ਵੀ ਮਦਦ ਮਿਲਦੀ ਏ। ਔਰਤਾਂ ਨੂੰ ਇਸ ਡਰੋਨ ਦੀ ਵਰਤੋਂ ਕਰਨਾ ਸਿਖਾਇਆ ਜਾਂਦਾ ਏ, ਜਿਸ ਨਾਲ ਉਹਨਾਂ ਨੂੰ ਰੋਜ਼ਗਾਰ ਮਿਲ ਸਕੇ। ਔਰਤਾਂ ਤਕਨੀਸ਼ੀਅਨ ਬਣ ਸਕਦੀਆਂ ਹਨ, ਡਰੋਨ ਆਪਰੇਟਰ ਬਣ ਸਕਦੀਆਂ ਹਨ, ਆਪ ਸਿੱਖ ਕੇ ਦੂਜਿਆਂ ਨੂੰ ਵੀ ਡਰੋਨ ਚਲਾਉਣਾ ਸਿਖਾ ਸਕਦੀਆਂ ਨੇ। ਔਰਤਾਂ ਨੂੰ 15 ਦਿਨਾਂ ਦੀ ਖਾਸ ਟ੍ਰੇਨਿੰਗ ਦਿੱਤੀ ਜਾਂਦੀ ਏ, ਜਿਸ ਤੋਂ ਬਾਅਦ ਡਰੋਨ ਪਾਇਲਟ ਸਰਟੀਫਿਕੇਟ ਵੀ ਮਿਲਦਾ ਏ। ਇਸ ਯੋਜਨਾ ਦਾ ਮੰਤਵ 15,000 ਸਵੈ ਸਹਾਇਤਾ ਔਰਤਾਂ ਦੇ ਗਰੁੱਪਸ ਨੂੰ ਟ੍ਰੇਨਿੰਗ ਮੁਹੱਈਆ ਕਰਵਾਉਣਾ ਏ। ਡਰੋਨ ਖਰੀਦਣ ਲਈ ਡਰੋਨ ਦੀ ਕੁੱਲ ਕੀਮਤ ਦਾ 80%, ਯਾਨੀ ਵੱਧ ਤੋਂ ਵੱਧ 8 ਲੱਖ ਰੁਪਈਏ ਕੇਂਦਰੀ ਸਰਕਾਰ ਦਿੰਦੀ ਏ। ਔਰਤਾਂ ਡਰੋਨ ਖਰੀਦ ਕੇ ਕਿਸਾਨਾਂ ਨੂੰ ਕਿਰਾਏ ਤੇ ਡਰੋਨ ਸੇਵਾਵਾਂ ਦਿੰਦੀਆਂ ਹਨ, ਜਿਸ ਨਾਲ ਉਹਨਾਂ ਨੂੰ ਆਮਦਨ ਹੁੰਦੀ ਏ। ਖੇਤੀਬਾੜੀ ਵਿੱਚ ਡਰੋਨ ਦੀ ਵਰਤੋਂ ਕਿਸਾਨਾਂ ਨੂੰ ਵਧੀਆ ਸਹੂਲਤਾਂ ਦੇ ਕੇ ਕੁਆਲਿਟੀ ਦੀ ਫਸਲ ਤਿਆਰ ਕਰਨ 'ਚ ਮਦਦ ਕਰਦੀ ਏ। ਪਿੰਡਾਂ 'ਚ ਰਹਿੰਦੀਆਂ ਸਾਡਾ ਪੰਜਾਬੀ ਪ੍ਰੋਗਰਾਮ ਸੁਣਨ ਵਾਲੀਆਂ ਔਰਤਾਂ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਨੇ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਕਵਿਤਾ ਪਾਠ। ਕਵਿਤਾ ਪਾਠ ਕਰ ਰਹੇ ਨੇ ਅਰਕਮਲ ਕੌਰ।
1: ਕਵਿਤਾ ਪੇਸ਼ ਕਰ ਰਹੀ ਹਾਂ ਜੀ, ਅਹਿਸਾਸ। ਸ਼ਾਂਤ ਨੀਲੇ ਸਮੁੰਦਰ 'ਚ ਸਹਿਵਨ ਹੀ ਮੈਂ ਕੁਝ ਰੋੜੇ ਵਗਾ ਮਾਰੇ, ਖਲੋਤੇ ਪਾਣੀਆਂ 'ਚ ਕੰਬਣੀ ਛਿੜ ਗਈ। ਸ਼ਾਂਤ ਨੀਲੇ ਸਮੁੰਦਰ 'ਚ ਸਹਿਵਨ ਹੀ ਮੈਂ ਕੁਝ ਰੋੜੇ ਵਗਾ ਮਾਰੇ, ਖਲੋਤੇ ਪਾਣੀਆਂ 'ਚ ਕੰਬਣੀ ਛਿੜ ਗਈ, ਜੇਤੂ ਮੁਸਕਰਾਹਟ ਮੇਰੀਆਂ ਵਾਛਾਂ 'ਤੇ ਖਿੜ ਗਈ। ਜੇਤੂ ਮੁਸਕਰਾਹਟ ਮੇਰੀਆਂ ਵਾਛਾਂ 'ਤੇ ਖਿੜ ਪਈ, ਪਰ ਵੇਖਦੇ ਹੀ ਵੇਖਦੇ ਸਮੁੰਦਰ ਮੇਰੇ ਪੈਰਾਂ ਤੱਕ ਆ ਗਿਆ। ਪਰ ਵੇਖਦੇ ਹੀ ਵੇਖਦੇ

ਸਮੁੰਦਰ ਮੇਰੇ ਪੈਰਾਂ ਤੱਕ ਆ ਗਿਆ, ਮੈਨੂੰ ਧੁਰ ਤੱਕ ਕੰਬਾ ਗਿਆ। ਵੇਖਦੇ ਹੀ ਵੇਖਦੇ ਸਮੁੰਦਰ ਮੇਰੇ ਪੈਰਾਂ ਤੱਕ ਆ ਗਿਆ, ਮੈਨੂੰ ਧੁਰ ਤੱਕ ਕੰਬਾ ਗਿਆ। ਅਤੇ ਦੂਸਰੀ ਮੇਰੀ ਕਵਿਤਾ ਹੈ ਜੀ ਤੇਰਾ। ਨਾ ਕੋਈ ਵਰਤ ਅਤੇ ਨਾ ਹੀ ਵਾਰ, ਨਾ ਕੋਈ ਵਰਤ ਅਤੇ ਨਾ ਹੀ ਵਾਰ, ਬਹੁਤਾ ਨਹੀਂ ਕਰਦੀ ਵਿਚਾਰ। ਨਾ ਕੋਈ ਵਰਤ ਅਤੇ ਨਾ ਹੀ ਵਾਰ, ਬਹੁਤਾ ਨਹੀਂ ਕਰਦੀ ਵਿਚਾਰ, ਇਹ ਸਭ ਕੁਝ ਕੁਦਰਤ ਦੀ ਕਾਰ, ਇਹ ਸਭ ਕੁਝ ਕੁਦਰਤ ਦੀ ਕਾਰ, ਸੱਭੇ ਤਿਥੀਆਂ ਸੱਭੇ ਵਾਰ, ਕੁਦਰਤ ਦੇ ਅੰਕਾਂ ਦਾ ਸਾਰ। ਸੱਭੇ ਤਿਥੀਆਂ ਸੱਭੇ ਵਾਰ, ਕੁਦਰਤ ਦੇ ਅੰਕਾਂ ਦਾ ਸਾਰ, ਤੇਰਾ ਤੇਰਾ ਤੇਰਾ ਪਿਆਰ। ਨਾ ਕੁਝ ਖਾਸ ਅਤੇ ਨਾ ਹੀ ਤੁੱਛ, ਨਾ ਕੁਝ ਖਾਸ ਅਤੇ ਨਾ ਹੀ ਤੁੱਛ, ਜਿਸ ਦੀ ਮਹਿਮਾ ਉਸ ਦੀ ਪੁੱਛ। ਨਾ ਕੁਝ ਖਾਸ ਅਤੇ ਨਾ ਹੀ ਤੁੱਛ, ਜਿਸ ਦੀ ਮਹਿਮਾ ਉਸ ਦੀ ਪੁੱਛ। ਸਾਦਾ ਖਾਧਾ ਸਾਦਾ ਵੰਡਿਆ, ਸਾਦਾ ਖਾਧਾ ਸਾਦਾ ਵੰਡਿਆ, ਫੋਕਾ ਵਹਿਮ ਧੁਰ ਅੰਦਰੋਂ ਛੰਡਿਆ, ਫੋਕਾ ਵਹਿਮ ਧੁਰ ਅੰਦਰੋਂ ਛੰਡਿਆ। ਤੇਰਾ ਅੰਕ ਵੀ ਜਾਣਾ ਤੇਰਾ, ਸੱਚ ਦਾ ਸੌਦਾ ਤੇਰਾ ਤੇਰਾ। ਤੇਰਾ ਅੰਕ ਵੀ ਜਾਣਾ ਤੇਰਾ, ਸੱਚ ਦਾ ਸੌਦਾ ਤੇਰਾ ਤੇਰਾ। ਨਾ ਕੋਈ ਭਰਮ ਨਾ ਭੁਲੇਖਾ, ਜਿੱਥੇ ਕਿੱਥੇ ਤੈਨੂੰ ਦੇਖਾਂ। ਨਾ ਕੋਈ ਭਰਮ ਨਾ ਭੁਲੇਖਾ, ਜਿੱਥੇ ਕਿੱਥੇ ਤੈਨੂੰ ਦੇਖਾਂ। ਤੇਰੀ ਬੁੱਕਲ ਤੇਰਾ ਆਸ, ਹਰ ਪਲ ਹੈ ਤੇਰਾ ਪ੍ਰਵਾਸ। ਨਾ ਕੋਈ ਭਰਮ ਨਾ ਭੁਲੇਖਾ, ਜਿੱਥੇ ਕਿੱਥੇ ਤੈਨੂੰ ਦੇਖਾਂ। ਤੇਰੀ ਬੁੱਕਲ ਤੇਰੀ ਆਸ, ਹਰ ਪਲ ਹੈ ਤੇਰਾ ਧਰਵਾਸ। ਨਾ ਕੁਝ ਆਮ ਅਤੇ ਨਾ ਹੀ ਖਾਸ, ਗ੍ਰਸਤੀ ਵਿੱਚ ਹੈ ਤੇਰਾ ਵਾਸ। ਨਾ ਕੁਝ ਆਮ ਅਤੇ ਨਾ ਹੀ ਖਾਸ, ਗ੍ਰਸਤੀ ਵਿੱਚ ਹੈ ਤੇਰਾ ਵਾਸ। ਅਤੇ ਅਗਲੀ ਨਜ਼ਮ ਪੇਸ਼ ਕਰਦੀ ਹਾਂ ਜੀ ਧੀਆਂ। ਬਾਗ ਦੀ ਕੁੱਖ 'ਚ ਬੀਜ ਰਿਹਾ ਏ ਮਾਲੀ, ਬਾਗ ਦੀ ਕੁੱਖ 'ਚ ਬੀਜ ਰਿਹਾ ਏ ਮਾਲੀ, ਕੀਮਤੀ ਫਲਦਾਰ ਬੂਟੇ ਮੁਨਾਫਾ ਕਮਾਉਣ ਲਈ, ਕੀਮਤੀ ਫਲਦਾਰ ਬੂਟੇ ਮੁਨਾਫਾ ਕਮਾਉਣ ਲਈ, ਛਾਂ ਠੰਡੀ ਪਾਉਣ ਲਈ, ਛਾਂ ਠੰਡੀ ਪਾਉਣ ਲਈ। ਪੁੱਟ ਸੁੱਟਦਾ ਏ ਕੁਝ ਵੇਲਾਂ, ਸੋਚਦਾ ਹੈ ਜਿਵੇਂ ਕਣਕਾਂ 'ਚ ਕਾਂਗਿਆਰੀਆਂ ਜੰਗਲੀ ਬੂਟੀਆਂ ਵਿਚਾਰੀਆਂ। ਛਾਂ ਠੰਡੀ ਪਾਉਣ ਲਈ ਪੁੱਠ ਸੁੱਟਦਾ ਏ ਕੁਛ ਵੇਲਾਂ, ਸੋਚਦਾ ਜਿਵੇਂ ਕਣਕਾਂ 'ਚ ਕਾਂਗਿਆਰੀਆਂ ਜੰਗਲੀ ਬੂਟੀਆਂ ਵਿਚਾਰੀਆਂ। ਹੇ ਮਾਲੀ ਇਹ ਜੰਗਲੀ ਨਹੀਂ, ਹੇ ਮਾਲੀ ਇਹ ਜੰਗਲੀ ਨਹੀਂ, ਸੰਜੀਵਨੀ ਬੂਟੀਆਂ ਨੇ, ਪ੍ਰਾਣ ਬਚਾਉਂਦੀਆਂ ਨੇ। ਹੇ ਮਾਲੀ ਇਹ ਜੰਗਲੀ ਨਹੀਂ, ਸੰਜੀਵਨੀ ਬੂਟੀਆਂ ਨੇ, ਪ੍ਰਾਣ ਬਚਾਉਂਦੀਆਂ ਨੇ, ਘਰ ਵਸਾਉਂਦੀਆਂ ਨੇ, ਪ੍ਰਾਣ ਬਚਾਉਂਦੀਆਂ ਨੇ, ਘਰ ਵਸਾਉਂਦੀਆਂ ਨੇ। ਤੂੰ ਕੀ ਜਾਣੇ ਸੰਜੀਵਨੀ ਬੂਟੀ ਬਾਜ, ਨਹੀਂ ਸੱਜਣਾ ਏ ਤੇਰਾ ਬਾਗ। ਤੂੰ ਕੀ ਜਾਣੇ ਸੰਜੀਵਨੀ ਬੂਟੀ ਬਾਜ, ਨਹੀਂ ਸੱਜਣਾ ਤੇਰਾ ਇਹ ਬਾਗ। ਬੂਟਾ ਬੂਟਾ ਸੜ ਜਾਏਗਾ, ਸਾਰਾ ਮੁਨਾਫਾ ਮਰ ਜਾਏਗਾ। ਬੂਟਾ ਬੂਟਾ ਸੜ ਜਾਏਗਾ, ਸਾਰਾ ਮੁਨਾਫਾ ਮਰ ਜਾਏਗਾ। ਅਤੇ ਹੁਣ ਮੇਰੀ ਅਗਲੀ ਕਵਿਤਾ ਜੀ ਭੈ ਮੁਕਤ। ਸਦਾ ਇੱਕ ਭੈ ਜਿਹਾ ਬਣਿਆ ਰਹਿੰਦਾ ਸੀ ਇੱਥੋਂ ਵਿਛੜਨ ਦਾ, ਸਦਾ ਇੱਕ ਭੈ ਜਿਹਾ ਬਣਿਆ ਰਹਿੰਦਾ ਸੀ ਇੱਥੋਂ ਵਿਛੜਨ ਦਾ। ਤੂੰ ਮੇਰੇ ਅੰਦਰ ਜਿਉਂਦਾ, ਦਿਲ 'ਚ ਧੜਕਦਾ, ਅੱਖਾਂ 'ਚ ਵੱਸਦਾ, ਹੰਝੂਆਂ 'ਚ ਵਹਿੰਦਾ, ਪਿਆਰ ਪਿਆਰ ਕਹਿੰਦਾ। ਤੂੰ ਮੇਰੇ ਅੰਦਰ ਜਿਉਂਦਾ, ਦਿਲ 'ਚ ਧੜਕਦਾ, ਅੱਖਾਂ 'ਚ ਵੱਸਦਾ, ਹੰਝੂਆਂ 'ਚ ਵਹਿੰਦਾ, ਪਿਆਰ ਪਿਆਰ ਕਹਿੰਦਾ। ਅਚਾਨਕ ਹਾਲਾਤ ਦੀ ਨੇਰੀ ਚੱਲੀ, ਅਚਾਨਕ ਹਾਲਾਤ ਦੀ ਨੇਰੀ ਚੱਲੀ, ਮੈਂ ਬੁੱਤ ਹੋ ਗਈ, ਦਿਲ ਬੰਜਰ, ਅੱਖਾਂ ਪੱਥਰ, ਹੰਝੂ ਖੁਸ਼ਕ। ਅਚਾਨਕ ਹਾਲਾਤ ਦੀ ਨੇਰੀ ਚੱਲੀ, ਮੈਂ ਬੁੱਤ ਹੋ ਗਈ, ਦਿਲ ਬੰਜਰ,

ਅੱਖਾਂ ਪੱਥਰ, ਹੰਝੂ ਖੁਸ਼ਕ, ਪਿਆਰ ਬੇਮਾਨੇ, ਤੇ ਹੁਣ ਮੈਂ ਭੈ ਮੁਕਤ ਹਾਂ। ਪਿਆਰ ਬੇਮਾਨੇ ਤੇ ਹੁਣ ਮੈਂ ਭੈ ਮੁਕਤ ਹਾਂ। ਤੇ ਅਗਲੀ ਕਵਿਤਾ ਦਾ ਨਾਂ ਹੀ ਕਵਿਤਾ ਹੈ, ਮਨ ਦੀ ਚਾਰਗਾਹ 'ਚ ਚਾਰ ਦੀ ਇਹਨਾਂ ਅੱਖਰਾਂ ਨੂੰ, ਮਨ ਦੀ ਚਾਰਗਾਹ 'ਚ ਚਾਰ ਦੀ ਇਹਨਾਂ ਅੱਖਰਾਂ ਨੂੰ ਦਿਲ ਤੋਂ ਦਿਮਾਗ ਤੱਕ, ਦਿਮਾਗ ਤੋਂ ਰੂਹ, ਰੂਹ ਤੋਂ ਆਤਮਾ ਤੇ ਆਤਮਾ ਤੋਂ ਪਰਮਾਤਮਾ ਤੱਕ, ਮਨ ਦੀ ਚਾਰਗਾਹ 'ਚ ਚਾਰ ਦੀ ਇਹਨਾਂ ਅੱਖਰਾਂ ਨੂੰ ਦਿਲ ਤੋਂ ਦਿਮਾਗ ਤੱਕ, ਦਿਮਾਗ ਤੋਂ ਰੂਹ, ਰੂਹ ਤੋਂ ਆਤਮਾ ਤੇ ਆਤਮਾ ਤੋਂ ਪਰਮਾਤਮਾ ਤੱਕ, ਰਜਾਉਂਦੀ, ਸਜਾਉਂਦੀ, ਪਾਲਦੀ, ਪੋਸਦੀ, ਪੈਰੋ ਪੈਰ ਤੋਰਦੀ, ਰਜਾਉਂਦੀ, ਸਜਾਉਂਦੀ, ਪਾਲਦੀ, ਪੋਸਦੀ, ਪੈਰੋ ਪੈਰ ਤੋਰਦੀ, ਘੜਦੀ, ਤਰਾਸ਼ਦੀ, ਚਮਕਾਉਂਦੀ, ਘੜਦੀ, ਤਰਾਸ਼ਦੀ, ਚਮਕਾਉਂਦੀ। ਜਿਉਂ ਹੀ ਇਹਨਾਂ ਸ਼ਬਦਾਂ ਦਾ ਲਿਸ਼ਕਾਰਾ ਪੈਂਦਾ, ਜਿਉਂ ਹੀ ਇਹਨਾਂ ਸ਼ਬਦਾਂ ਦਾ ਲਿਸ਼ਕਾਰਾ ਪੈਂਦਾ, ਮੇਰੇ ਮੱਥੇ 'ਚ ਸੂਰਜ ਉਗਾਉਂਦਾ। ਜਿਉਂ ਹੀ ਇਹਨਾਂ ਸ਼ਬਦਾਂ ਦਾ ਲਿਸ਼ਕਾਰਾ ਪੈਂਦਾ, ਮੇਰੇ ਮੱਥੇ 'ਚ ਸੂਰਜ ਉੱਗ ਆਉਂਦਾ। ਉਹ ਸੂਰਜੇ ਦੀ ਲੋਏ ਲੋਏ ਇਹਨਾਂ ਸ਼ਬਦਾਂ ਨੂੰ ਹੱਕ ਦੀ, ਪੈਰਾਂ ਹੇਠ ਤਲੀਆਂ ਰੱਖਦੀ। ਉਹ ਸੂਰਜੇ ਦੀ ਲੋਏ ਲੋਏ ਇਹਨਾਂ ਸ਼ਬਦਾਂ ਨੂੰ ਹੱਕ ਦੀ, ਪੈਰਾਂ ਹੇਠ ਤਲੀਆਂ ਰੱਖਦੀ, ਨਜ਼ਰਾਂ ਦੀਆਂ ਹੱਦਾਂ 'ਚ ਤੋਰਦੀ, ਪੁਚਕਾਰਦੀ, ਅੰਤ ਕਾਵ ਬਾੜੀ 'ਚ ਲਿਆ ਖਿਲਾਰਦੀ। ਉਹ ਸੂਰਜੇ ਦੀ ਲੋਏ ਲੋਏ ਇਹਨਾਂ ਸ਼ਬਦਾਂ ਨੂੰ ਹੱਕ ਦੀ, ਪੈਰਾਂ ਹੇਠ ਤਲੀਆਂ ਰੱਖਦੀ, ਨਜ਼ਰਾਂ ਦੀਆਂ ਹੱਦਾਂ 'ਚ ਤੋਰਦੀ, ਪੁਚਕਾਰਦੀ, ਅੰਤ ਕਾਵ ਬਾੜੀ 'ਚ ਲਿਆ ਖਿਲਾਰਦੀ। ਹੁਣੇ ਤੁਸੀਂ ਅਰਕਮਲ ਕੌਰ ਦਾ ਕਵਿਤਾ ਪਾਠ ਸੁਣ ਰਹੇ ਸੀ ਤੇ ਹੁਣ ਕੁਝ ਗੀਤ ਸੁਣ ਲਏ ਜਾਣ। ਲਓ ਸੁਣੋ ਬਲਕਾਰ ਸਿੱਧੂ ਨੂੰ।

ਸੀ ਬਲਕਾਰ ਸਿੱਧੂ ਦਾ ਗਾਇਆ ਗੀਤ। ਗੱਲ ਦਿਲ ਦੀ ਦੱਸ ਸੱਜਣਾ, ਝੂਠੇ ਲਾਰਿਆਂ 'ਚ ਕੀ ਰੱਖਿਆ। ਆਓ ਸੁਣਦੇ ਹਾਂ ਇਹ ਗੀਤ, ਗੀਤਕਾਰ ਨੇ ਪ੍ਰਗਟ ਸਿੰਘ ਤੇ ਗਾਇਕ ਨੇ ਹਰਜੀਤ ਹਰਮਨ।

0: ਹਰਜੀਤ ਹਰਮਨ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਆਖੀਰ 'ਚ ਤੁਹਾਨੂੰ ਸੁਣਵਾਉਂਦੇ ਹਾਂ ਹਰਭਜਨ ਸਿੰਘ ਰਤਨ ਦਾ ਲਿਖਿਆ ਗੀਤ ਜਗਮੋਹਨ ਕੌਰ ਦੀ ਆਵਾਜ਼ ਵਿੱਚ। ਬੜਾ ਪੁਰਾਣਾ ਗੀਤ ਹੈ, ਆਨੰਦ ਮਾਣੋ।
1: ਘੜੋਲੀ ਵੱਜਦੀ ਕੜਾ ਵੱਜਦਾ

ਗਾਏ ਇਸ ਗੀਤ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਛੇਤੀ ਹੀ ਅਗਲੇ ਪ੍ਰੋਗਰਾਮ 'ਚ ਫਿਰ ਮਿਲਾਂਗੇ। ਉਦੋਂ ਤੱਕ ਲਈ ਹਰਜੀਤ ਕੌਰ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਏ।

0: दोस्तों अभी आप सुन रहे थे कार्यक्रम एक ही फिल्म से। ये आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलो हर्ट्स, DRM 810 किलो हर्ट्स पर। और लीजिए अब सुनिए समाचार।
1: ਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ ਚ ਖਬਰਾਂ ਸੁਣੋਗੇ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਰਮੇਸ਼ ਲਾਲ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਏ। ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸਬੰਧਤ ਹੈਮਟਨ ਸਕਾਈ ਰਿਐਲਟੀ ਲਿਮਟਿਡ ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿਚ ਛਾਪੇਮਾਰੀ ਕੀਤੀ ਜਾ ਰਹੀ ਏ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਸ਼ੁਰੂ ਹੋ ਗਿਆ ਏ। ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਭਾਰਤ ਖਿਲਾਫ਼ ਨਫ਼ਰਤ ਫੈਲਾ ਰਿਹਾ ਹੈ ਅਤੇ ਕੋਲਾ ਮੰਤਰਾਲੇ ਨੇ ਕੋਲਾ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ ਹੈ। ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ 1.4 ਅਰਬ ਨਾਗਰਿਕਾਂ ਦੇ ਆਸ਼ੀਰਵਾਦ ਅਤੇ ਰਾਸ਼ਟਰ ਪਹਿਲਾਂ ਦੀ ਭਾਵਨਾ ਨਾਲ ਸਰਕਾਰ ਵਿਸ਼ਵਾਸ, ਵਿਕਾਸ ਅਤੇ ਜਨ ਭਲਾਈ ਲਈ ਸਮਰਪਿਤ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਅਣਥਕ ਯਤਨਾਂ ਦੇ ਨਤੀਜੇ ਵਜੋਂ ਅੱਜ ਦੇਸ਼ ਨੇ ਬੁਨਿਆਦੀ ਢਾਂਚੇ ਤੋਂ ਲੈ ਕੇ ਡਿਜੀਟਲ ਕ੍ਰਾਂਤੀ ਤੱਕ ਆਲਮੀ ਪੱਧਰ ਤੇ ਇਕ ਨਵੀਂ ਪਛਾਣ ਪ੍ਰਾਪਤ ਕੀਤੀ ਏ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸਰਕਾਰ ਸੇਵਾ, ਸੁਸ਼ਾਸਨ ਅਤੇ ਖੁਸ਼ਹਾਲੀ ਦੇ ਇਸ ਮਾਰਗ ਤੇ ਨਿਰੰਤਰ ਅੱਗੇ ਵਧਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਤੋਂ ਸਬਕਾ ਸਾਥ ਸਬਕਾ ਵਿਕਾਸ ਦੇ ਸਿਧਾਂਤ ਤੋਂ ਪ੍ਰੇਰਿਤ ਨਿਰੰਤਰ ਯਤਨਾਂ ਰਾਹੀਂ ਦੇਸ਼ ਇਕ ਮਜ਼ਬੂਤ ਅਤੇ ਸਵੈ ਨਿਰਭਰ ਭਾਰਤ ਬਣਨ ਵੱਲ ਵਧ ਰਿਹਾ ਏ। ਸੰਸਕ੍ਰਿਤ ਦੇ ਇਕ ਸ਼ਲੋਕ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਮਰਪਣ ਅਤੇ ਸੇਵਾ ਭਾਵਨਾ ਰਾਸ਼ਟਰ ਨਿਰਮਾਣ ਲਈ ਸਰਕਾਰ ਦੀ ਅਨਮੋਲ ਪੂੰਜੀ ਰਹੀ ਏ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਕ ਵਿਅਕਤੀ ਸੱਚਮੁੱਚ ਬੁੱਧੀਮਾਨ ਕਿਹਾ ਜਾਂਦਾ ਏ ਜਦੋਂ ਉਹ ਦੂਜਿਆਂ ਦੀ ਭਲਾਈ ਤੋਂ ਈਰਖਾ ਕੀਤੇ ਬਿਨਾਂ ਨੇਕ ਕੰਮ ਕਰਦਾ ਰਹੇ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਨੇ ਅੱਜ ਦੇ ਹੀ ਦਿਨ ਸਾਲ 2024 ਵਿਚ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਆਪਣੇ ਤੀਜੇ ਕਾਰਜਕਾਲ ਵਿਚ ਸਰਕਾਰ ਆਰਥਿਕ ਵਿਕਾਸ, ਬੁਨਿਆਦੀ ਢਾਂਚੇ ਦੇ ਪਸਾਰ, ਸਮਾਜਿਕ ਭਲਾਈ, ਰੁਜ਼ਗਾਰ ਸਿਰਜਣ ਅਤੇ ਆਲਮੀ ਪੱਧਰ ਤੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਰਗੇ ਮੁੱਖ ਖੇਤਰਾਂ ਤੇ ਵਿਸ਼ੇਸ਼ ਧਿਆਨ ਦੇ ਰਹੀ ਏ। ਪਿਛਲੇ 1 ਸਾਲ ਵਿਚ ਵਿਕਾਸ ਨੂੰ ਤੇਜ਼ ਕਰਨ ਅਤੇ ਨਾਗਰਿਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਗਈਆਂ ਨੇ। ਇਨਫੋਰਸਮੈਂਟ ਡਾਇਰੈਕਟੋਰੇਟ ED ਹੈਮਟਨ ਸਕਾਈ ਰਿਐਲਟੀ ਲਿਮਟਿਡ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿਚ 6 ਥਾਵਾਂ ਤੇ ਛਾਪੇਮਾਰੀ ਕਰ ਰਿਹਾ ਏ। ਇਸ ਵਿਚ ਪੰਜਾਬ ਦੇ ਜਲੰਧਰ ਤੇ ਲੁਧਿਆਣਾ, ਉੱਤਰ ਪ੍ਰਦੇਸ਼ ਦੇ ਬਰੇਲੀ ਅਤੇ ਦਿੱਲੀ NCR ਦੇ ਇਲਾਕੇ ਸ਼ਾਮਲ ਨੇ। ਡਾਇਰੈਕਟੋਰੇਟ ਮੁਤਾਬਕ ਤਲਾਸ਼ੀ ਮੁਹਿੰਮ ਵਿਚ ਸ਼ਾਮਲ ਕੀਤੇ ਗਏ ਸਥਾਨਾਂ ਵਿਚ ਹੈਮਟਨ ਸਕਾਈ ਰਿਐਲਟੀ ਲਿਮਟਿਡ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਰਿਹਾਇਸ਼ੀ ਅਤੇ ਵਪਾਰਕ ਦਫ਼ਤਰ ਦੋਵੇਂ ਸ਼ਾਮਲ ਨੇ। ਇਹ ਮਾਮਲਾ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨਾਲ ਜੁੜਿਆ ਹੋਇਆ ਏ। ED ਨੇ ਉਨ੍ਹਾਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਖਿਲਾਫ਼ ਵੱਡੇ ਪੱਧਰ ਤੇ ਮਨੀ ਲਾਂਡਰਿੰਗ, 100 ਕਰੋੜ ਰੁਪਏ ਤੋਂ ਵੱਧ ਦੀ ਕਥਿਤ GST ਧੋਖਾਧੜੀ ਅਤੇ ਫਰਜ਼ੀ ਮੋਬਾਈਲ ਫੋਨ ਵਿਕਰੀ ਦਾ ਪਰਦਾਫਾਸ਼ ਕੀਤਾ ਏ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਸ਼ੁਰੂ ਹੋ ਗਿਆ ਏ। ਇਸ ਸੰਮੇਲਨ ਵਿਚ 21 ਦੇਸ਼ਾਂ ਦੇ ਖੇਤੀਬਾੜੀ ਮੰਤਰੀ, ਸੀਨੀਅਰ ਅਧਿਕਾਰੀ ਅਤੇ ਮਾਹਰ ਹਿੱਸਾ ਲੈ ਰਹੇ ਨੇ, ਜਿਨ੍ਹਾਂ ਵਿਚ ਬ੍ਰਾਜ਼ੀਲ, ਇੰਡੋਨੇਸ਼ੀਆ, ਚੀਨ, ਇਰਾਨ, ਦੱਖਣੀ ਅਫਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਹੋਰ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਨੇ। ਅੱਜ ਦੇ ਸੈਸ਼ਨਾਂ ਵਿਚ ਭੋਜਨ ਸੁਰੱਖਿਆ, ਜਲਵਾਯੂ ਅਨੁਕੂਲ ਖੇਤੀ ਅਤੇ ਖੇਤੀਬਾੜੀ ਨਵੀਨਤਾ ਬਾਰੇ ਚਰਚਾ ਨਾਲ ਨਿਰੰਤਰ ਖੇਤੀਬਾੜੀ ਭੋਜਨ ਪ੍ਰਣਾਲੀਆਂ ਦੇ ਨਿਰਮਾਣ ਵਿਚ ਮਦਦ ਮਿਲੇਗੀ। ਇਹ ਮੁੱਦੇ ਛੋਟੇ ਕਿਸਾਨਾਂ ਦੇ ਸ਼ਕਤੀਕਰਨ ਅਤੇ ਆਲਮੀ ਖੇਤੀਬਾੜੀ ਵਪਾਰ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਨੇ। ਖੇਤੀਬਾੜੀ ਮੰਤਰੀਆਂ ਵਿਚਕਾਰ ਇਕ ਵਿਸ਼ੇਸ਼ ਗੱਲਬਾਤ 12 ਜੂਨ ਨੂੰ ਹੋਵੇਗੀ। ਇਸ ਵਿਚ ਛੋਟੇ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਰਾਹੀਂ ਭੋਜਨ ਸੁਰੱਖਿਆ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਬ੍ਰਿਕਸ ਦੇਸ਼ਾਂ ਦੀ ਮੰਤਰੀ ਪੱਧਰੀ ਮੀਟਿੰਗ 13 ਜੂਨ ਨੂੰ ਹੋਵੇਗੀ। ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਹ ਯੋਜਨਾਬੱਧ ਢੰਗ ਨਾਲ ਨਫ਼ਰਤ ਫੈਲਾ ਰਿਹਾ ਹੈ ਅਤੇ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਆਪਣੇ ਨਾਗਰਿਕਾਂ ਵਿਚ ਭਾਰਤ ਵਿਰੁੱਧ ਦੁਸ਼ਮਣੀ ਭੜਕਾ ਰਿਹਾ ਏ। ਭਾਰਤ ਨੇ ਇਸਲਾਮਾਬਾਦ ਤੇ ਆਪਣੇ ਖੇਤਰ ਵਿਚ ਕੰਮ ਕਰ ਰਹੇ ਦਹਿਸ਼ਤਗਰਦ ਸੰਗਠਨਾਂ ਨੂੰ ਫਿਤਨਾ ਅਲ ਹਿੰਦੁਸਤਾਨ ਕਹਿ ਕੇ ਰਾਜ ਪ੍ਰਾਯੋਜਿਤ ਗਲਤ ਪ੍ਰਚਾਰ ਫੈਲਾਉਣ ਦਾ ਦੋਸ਼ ਲਾਇਆ ਏ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਸਥਾਈ ਪ੍ਰਤੀਨਿਧੀ ਅਤੇ ਰਾਜਦੂਤ ਪਾਰਵਥਾ ਨੇਨੀ ਹਰੀਸ਼ ਨੇ ਕਿਹਾ ਕਿ ਇਸਲਾਮਾਬਾਦ ਨਵੀਂ ਦਿੱਲੀ ਤੇ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਿਹਾ ਏ। ਉਨ੍ਹਾਂ ਨੇ ਪਾਕਿਸਤਾਨ ਦੇ ਸਿਆਸੀ ਢਾਂਚੇ ਅਤੇ ਸ਼ਾਸਨ ਵਿਚ ਵੱਧ ਰਹੇ ਫੌਜੀ ਦਾਬੇ ਦਾ ਵੀ ਜ਼ਿਕਰ ਕੀਤਾ। ਨਵੀਂ ਦਿੱਲੀ ਨੇ ਇਸਲਾਮਾਬਾਦ ਦੇ ਸਰਹੱਦ ਪਾਰ ਫੌਜੀ ਕਾਰਵਾਈਆਂ ਦੀ ਨਿਖੇਧੀ ਕੀਤੀ ਅਤੇ ਅਫਗਾਨਿਸਤਾਨ ਵਿਚ ਹਵਾਈ ਹਮਲਿਆਂ ਕਾਰਨ ਹੋਈਆਂ ਮੌਤਾਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਆਪਣੇ ਗੁਆਂਢੀਆਂ ਨੂੰ ਆਪਣੀਆਂ ਅੰਦਰੂਨੀ ਕਮੀਆਂ ਲਈ ਦੋਸ਼ੀ ਠਹਿਰਾਉਣ ਦਾ ਲੰਮਾ ਇਤਿਹਾਸ ਰਿਹਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਟ ਲਈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿਚ ਬੇਮਿਸਾਲ ਤਬਦੀਲੀ ਵੇਖੀ ਏ। ਇਸ ਸਮੇਂ ਦੌਰਾਨ ਨਰਿੰਦਰ ਮੋਦੀ ਸਰਕਾਰ ਨੇ ਗਰੀਬਾਂ ਕਿਸਾਨਾਂ ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਨੇ। ਆਕਾਸ਼ਵਾਣੀ ਖਬਰਾਂ ਵੱਖ ਵੱਖ ਮੁੱਖ ਖੇਤਰਾਂ ਵਿਚ ਸਰਕਾਰ ਦੇ ਯਤਨਾਂ ਬਾਰੇ ਇਕ ਵਿਸ਼ੇਸ਼ ਪੇਸ਼ਕਾਰੀ ਲੈ ਕੇ ਆਇਆ ਏ। ਅੱਜ ਅਸੀਂ ਸਰਕਾਰ ਵੱਲੋਂ ਸਿਹਤ ਸੰਭਾਲ ਦੇ ਖੇਤਰ ਵਿਚ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਪੇਸ਼ ਏ ਇਕ ਰਿਪੋਰਟ।
3: ਪਿਛਲੇ 12 ਸਾਲਾਂ ਵਿਚ ਕੇਂਦਰ ਸਰਕਾਰ ਨੇ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਕਾਫੀ ਮਜ਼ਬੂਤ ਕੀਤਾ ਹੈ, ਜਿਸ ਨਾਲ ਇਹ ਪਹਿਲਾਂ ਨਾਲੋਂ ਵਧੇਰੇ ਪਹੁੰਚਯੋਗ, ਕਿਫਾਇਤੀ ਅਤੇ ਬਿਹਤਰ ਗੁਣਵੱਤਾ ਵਾਲੀ ਬਣ ਗਈ ਹੈ। 2018 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆਂ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ

0: ਇਲਾਵਾ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਤਹਿਤ ਲੋਕਾਂ ਨੂੰ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ। ਸਰਕਾਰ ਨੇ ਵੱਧਦੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਡਾਕਟਰੀ ਸਿੱਖਿਆ ਦਾ ਵੀ ਪਸਾਰ ਕੀਤਾ। 2014 ਵਿਚ ਦੇਸ਼ ਵਿਚ ਸਿਰਫ 8 ਏਮਸ ਸਨ, ਹੁਣ ਇਹ ਗਿਣਤੀ 23 ਹੋ ਗਈ ਹੈ। ਇਸ ਤੋਂ ਇਲਾਵਾ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵੱਧ ਕੇ 818 ਹੋ ਗਈ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਰਵਾਇਤੀ ਮੈਡੀਕਲ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਨਵੰਬਰ 2014 ਵਿਚ ਆਯੁਸ਼ ਮੰਤਰਾਲੇ ਦੀ ਸਥਾਪਨਾ ਕੀਤੀ। ਪਿਛਲੇ 12 ਸਾਲਾਂ ਵਿਚ ਕੇਂਦਰ ਸਰਕਾਰ ਨੇ ਹਸਪਤਾਲਾਂ ਦਾ ਪਸਾਰ ਕਰਕੇ ਅਤੇ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਕੇ ਸਿਹਤ ਸੰਭਾਲ ਸੇਵਾਵਾਂ ਨੂੰ ਸਾਰਿਆਂ ਲਈ ਵਧੇਰੇ ਪਹੁੰਚਯੋਗ ਅਤੇ ਬਿਹਤਰ ਬਣਾਇਆ ਹੈ। ਬੁਰੇ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
1: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦੇ 10 ਸਾਲ ਪੂਰੇ ਹੋਣ ਦੇ ਮੌਕੇ ਤੇ ਦੇਸ਼ ਵਿਆਪੀ ਜਸ਼ਨਾਂ ਦੀ ਸ਼ੁਰੂਆਤ ਕਰਨਗੇ। ਇਸ ਯੋਜਨਾ ਦਾ ਮੁੱਖ ਉਦੇਸ਼ ਉੱਚ ਜ਼ੋਖਮ ਵਾਲੀਆਂ ਗਰਭ ਅਵਸਥਾਵਾਂ ਦਾ ਸ਼ੁਰੂਆਤੀ ਪਤਾ ਲਾਉਣ ਅਤੇ ਤੁਰੰਤ ਪ੍ਰਬੰਧਨ ਰਾਹੀਂ ਮਾਵਾਂ ਅਤੇ ਨਵ ਜੰਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਏ। ਇਸ ਪ੍ਰੋਗਰਾਮ ਨੇ ਦੇਸ਼ ਭਰ ਵਿਚ ਮਾਵਾਂ ਦੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿਚ ਮਦਦ ਕੀਤੀ ਏ। ਕੋਲਾ ਮੰਤਰਾਲੇ ਨੇ ਕੋਲ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕੀਤਾ ਹੈ। ਇਸ ਨਾਲ ਦੇਸ਼ ਵਿਚ ਪਾਰਦਰਸ਼ੀ ਅਤੇ ਬਾਜ਼ਾਰ ਆਧਾਰਿਤ ਕੋਲਾ ਵਪਾਰ ਨੂੰ ਸਮਰੱਥ ਬਣਾਉਣ ਲਈ ਕੋਲ ਐਕਸਚੇਂਜ ਦੀ ਸਥਾਪਨਾ ਦਾ ਰਾਹ ਪੱਧਰਾ ਹੋ ਗਿਆ ਹੈ। ਮੰਤਰਾਲੇ ਅਨੁਸਾਰ ਨਵਾਂ ਢਾਂਚਾ ਕੋਲਾ ਮਾਰਕੀਟਿੰਗ ਨੂੰ ਰਵਾਇਤੀ ਇਕ ਤੋਂ ਕਈਆਂ ਨੂੰ ਵਿਕਰੀ ਮਾਡਲ ਤੋਂ ਇਕ ਮੁਕਾਬਲੇਬਾਜ਼ ਤੋਂ ਕਈ ਤੋਂ ਕਈ ਵਪਾਰ ਪਲੇਟਫਾਰਮਾਂ ਵਿਚ ਬਦਲ ਦੇਵੇਗਾ। ਇਸ ਨਾਲ ਕੋਲੇ ਦੀਆਂ ਕੀਮਤਾਂ ਵਿਚ ਪਾਰਦਰਸ਼ਤਾ ਵਧੇਗੀ ਅਤੇ ਵਪਾਰ ਕੁਸ਼ਲਤਾ ਵਿਚ ਵਾਧਾ ਹੋਵੇਗਾ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰਨਾਂ ਨੇ ਅੱਜ ਭਗਵਾਨ ਬਿਰਸਾ ਮੁੰਡਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਧਰਤੀ ਆਬਾ ਦਾ ਜੀਵਨ ਹਿੰਮਤ, ਸਵੈਮਾਣ ਅਤੇ ਨਿਆਂ ਪ੍ਰਤੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬਿਰਸਾ ਮੁੰਡਾ ਨੇ ਜਲ, ਜੰਗਲ ਅਤੇ ਜ਼ਮੀਨ ਦੀ ਰੱਖਿਆ ਲਈ ਵਿਦੇਸ਼ੀ ਸ਼ਾਸਨ ਵਿਰੁੱਧ ਅਦੁੱਤੀ ਹਿੰਮਤ ਨਾਲ ਲੜਾਈ ਲੜੀ ਏ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਏ। ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸਬੰਧਤ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿਚ ਛਾਪੇਮਾਰੀ ਕੀਤੀ ਜਾ ਰਹੀ ਏ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਸ਼ੁਰੂ ਹੋ ਗਿਆ ਏ। ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਭਾਰਤ ਖਿਲਾਫ਼ ਨਫ਼ਰਤ ਫੈਲਾ ਰਿਹਾ ਏ ਅਤੇ ਕੋਲਾ ਮੰਤਰਾਲੇ ਨੇ ਕੋਲਾ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ ਏ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਏ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।